ਹੋਏ ਦਹਾਂਗੀ ਤਰਹੇ ਇੱਕ ਤੰਗੀ ਇੰਨੇ ਤਹਾਂਗੀ ਦਿਨ ਗੇਕ ਦਿਗਤਨ ਬੋਲਿਕਾ ਮਹਾਇਕੇਨ ਯੰਗ ਫਾਲੇਨ ਮੇਮਿਨ ਇਕੂ ਗੰਮ ਯੰਗ ਪੋਹੀ ਤਹੂ ਤੂ ਹਾਂਗਿਨ ਲੂਨ ਤਹ ਲਕਤਨ ਮਨ ਪੋ ਫੇਹ ਨਮਤ ਗੰਮ ਲੀ ਪਰੇ ਹੋ ਮੇ ਅਕਾਕੂ ਤਮਿਰੀ ਐਲ ਲੂਨ ਤਹਿੰਗ ਤਕਤਾਰੀ।